ਤਾਈ ਚੱਲਦੇ ਪਿਆ ਸੋਹਣੀਏ ਤਾਈ ਚੱਲਦੇ ਪਿਆ ਇੱਦਾਂ ਨਹੀਂ ਚੱਲਦੇ ਪਿਆ ਸੋਹਣੀਏ ਤਾਈ ਚੱਲਦੇ ਪਿਆ।